0: Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then in another clash of undefeated teams, Earl Clark and Coach Steven Jackson lead the DMV Trilogy against Montrezl Harrell, Coach Dr. J, and the Chicago Triplets. The game played the way you love. Watch live Saturday on CBS at 4 p.m. Eastern, 1 p.m. Pacific, and catch replays Monday on BET. Presented by iHeart. Yay,
1: yay. ਵਰਡੋਜ਼ ਮੌਤਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ।
2: But this requires people to be aware of take-home naloxone, for it to be in stock and for them to be able to access it. So in terms of moving forward, we need to be addressing those barriers around accessing take-home naloxone and also looking to engage a broader population of people who use drugs, particularly as we hear of reports of drugs such as stimulants, cocaine and methamphetamine containing opioids unexpectedly.
1: John Ryan ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਹਾਲੇ ਵੀ ਜ਼ਿਆਦਾ ਬਜਟ ਕਾਨੂੰਨ ਲਾਗੂ ਕਰਨ ਉੱਤੇ ਅਤੇ ਘੱਟ ਹਿੱਸਾ ਹਾਨੀ ਘਟਾਉਣ ਅਤੇ ਇਲਾਜ ਉੱਤੇ ਖਰਚ ਕੀਤਾ ਜਾ ਰਿਹਾ ਹੈ।
3: I think we've continued to fund law enforcement at 2/3 of the drug budget and giving hardly any money to harm reduction or safety initiatives. And if you keep ignoring the evidence and do business as usual, it's only logical and inevitable that the overdose toll will climb, and that's what we're seeing.
1: Reverend Bill Cruz, jo kai dahakiyan to nashe ate bekarta naal jude lokan naal kaam kar rahe han, kehnde han ki eh aankde samaj layi vadda jagan da sanket han.
4: The number of deaths by drug overdose exceeding car smash deaths is a huge wake-up call. The last time it happened was in the 1990s. A legalistic approach to drug taking only makes the issue worse. We need to change tactics, look at drug usage as a health issue rather than a legal issue, and then we will begin to make the problem less intractable.
1: ਨਸ਼ਿਆਂ ਤੋਂ ਬਚ ਕੇ ਨਿਕਲ ਚੁੱਕੀ ਲੀਜ਼ਾ ਮੂਰ ਦਾ ਸੰਦੇਸ਼ ਹੈ ਕਿ ਮਦਦ ਹਮੇਸ਼ਾ ਸੰਭਵ ਹੈ। ਜੀ ਹਾਜ਼ਰੀਨ, ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਨਸ਼ਿਆਂ ਜਾਂ ਸ਼ਰਾਬ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਨੈਸ਼ਨਲ ਅਲਕੋਹਲ ਐਂਡ ਅਦਰ ਡਰੱਗ ਹੌਟਲਾਈਨ 1800-250-015 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਇਹ ਕਹਾਣੀ ਸਿਰਫ ਅੰਕੜਿਆਂ ਦੀ ਨਹੀਂ ਹੈ, ਸਗੋਂ ਪਰਿਵਾਰਾਂ, ਰਿਸ਼ਤਿਆਂ ਅਤੇ ਪੂਰੇ ਭਾਈਚਾਰੇ ਦੀ ਜ਼ਿੰਦਗੀ ਉੱਤੇ ਪੈ ਰਹੇ ਪ੍ਰਭਾਵ ਦੀ ਕਹਾਣੀ ਹੈ, ਜਿਸ ਵਿੱਚ ਪੰਜਾਬੀ ਭਾਈਚਾਰੇ ਲਈ ਖੁੱਲ੍ਹੀ ਗੱਲਬਾਤ, ਜਾਗਰੂਕਤਾ ਅਤੇ ਸਮੇਂ ਸਿਰ ਮਦਦ ਲੈਣਾ ਸਭ ਤੋਂ ਜ਼ਰੂਰੀ ਹੈ। ਦੋਸਤੋ, SBS ਨਿਊਜ਼ ਦੀ ਹਾਨਾ ਹੈਡਸਨ ਅਤੇ ਯੈਸਮੀਨ ਅਲਕਵਾਲ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
5: ਹਾਂਜੀ ਬਿਲਕੁਲ ਜੀ, ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ, ਅਤੇ ਬ੍ਰੇਕ ਦੇ ਉਸ ਪਾਰ ਫਿਰ ਅਗਲੇ ਹਿੱਸੇ ਦੇ ਵਿੱਚ ਪੰਜਾਬੀ ਗਾਣੇ ਵੀ ਤੁਹਾਡੇ ਲਈ ਤਿਆਰ ਬਰ ਤਿਆਰ ਨੇ। ਹੁਣ ਬ੍ਰੇਕ ਅਤੇ ਜੁੜੇ ਰਹੋ ਤੁਸੀਂ SBS ਪੰਜਾਬੀ ਦੇ ਨਾਲ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
6: Spectrum understands that sending our kids off to college is exciting and a bit overwhelming. But their independence relies on strong connections, like Spectrum fiber-powered internet for just $40 a month. The speed and reliability they need for hard work and hanging out. Spectrum fiber-powered internet for $40 a month. Go to spectrum.com/backtoschool to learn more. Spectrum internet is powered by fiber and connected to the premises by coaxial lines. Restrictions apply. Services not available in all areas.
0: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then in another clash of undefeated teams, Earl Clark and Coach Steven Jackson lead the DMV Trilogy against Montrezl Harrell, Coach Dr. J, and the Chicago Triplets. The game played the way you love. Watch live Saturday on CBS at 4 p.m. Eastern, 1 p.m. Pacific, and catch replays Monday on BET. Presented by iHeart. Yay,
7: yay! SBS Audio.
8: ਆਪਣੀ ਵੇਵਲੈਂਥ ਨਾਲ ਮੇਲ ਖਾਂਦੀਆਂ ਤਰੰਗਾਂ ਸੁਣਨ ਲਈ ਪਲੇ ਬਟਨ
7: ਦਬਾਓ। SBS Chill.
9: SBS Pop Asia. Non-stop Asian Pop.
10: Can you describe that feeling for people who haven't experienced it?
11: SBS Hindi ਉਪਲਬਧ ਕਰਵਾਤਾ ਹੈ।
12: Far from the partisan politics.
8: ਨਾਲ ਹੀ 60 ਤੋਂ ਵੱਧ ਭਾਸ਼ਾਵਾਂ ਵਿੱਚ ਖਬਰਾਂ ਵੀ, ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ, ਜੋ ਤੁਹਾਡੀ ਉਡੀਕ

0: shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum Internet is powered by fiber and connected to the premises by coaxial lines. Restrictions apply.
1: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then in another clash of undefeated teams, Earl Clark and Coach Steven Jackson lead the DMV Trilogy against Montrezl Harrell, Coach Dr. J, and the Chicago Triplets. The game played the way you love. Watch live Saturday on CBS at 4 p.m. Eastern, 1 p.m. Pacific, and catch replays Monday on BET. Presented by iHeart.
0: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on two purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit Dick's.com/scorecardplus for details.
2: Geico knows there's a home you and a road you. Right now you're hearing home you. He's not in an RV. He's at home, watching the great outdoors on TV.
3: For the lone gazelle, there sadly is no escape.
2: Meanwhile, road you always has an escape in an RV covered with Geico's added 24/7 emergency roadside service, so he can explore more of the great outdoors in real life. Except maybe the ravine where the gazelle got stuck. Road you should avoid that. It feels good to be a road you. It feels good to Geico.
4: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
5: Welcome back. ਸਵਾਗਤ ਇੱਕ ਵਾਰ ਫਿਰ ਤੋਂ ਇਸ ਬ੍ਰੇਕ ਤੋਂ ਬਾਅਦ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਵਿਕਟੋਰੀਆ ਦੇ ਫੁੱਟਬਾਲ ਸ਼ੈਪਟਨ ਦੇ ਵਿੱਚ ਨਿਊ ਚੰਡੀਗੜ੍ਹ ਫਾਰਮ ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਦੇ ਨਾਲ ਅਸੀਂ ਬਹੁਤ ਹੀ ਦਿਲਚਸਪ ਗੱਲਬਾਤ ਕੀਤੀ ਹੈ ਜੀ। ਸੋ ਕੋਵਿਡ ਦੌਰਾਨ ਨੌਕਰੀ ਜਾਣ ਤੋਂ ਬਾਅਦ ਉਹਨਾਂ ਨੇ ਆਪਣਾ ਫਾਰਮ ਖਰੀਦਿਆ ਅਤੇ ਹੁਣ ਉਗਾ ਰਹੇ ਨੇ ਜੀ ਸੇਬ, ਨਾਸ਼ਪਤੀ, ਆਲੂ ਬੁਖਾਰਾ ਅਤੇ ਖੁਰਮਾਨੀ ਸਮੇਤ ਹੋਰ ਵੱਖ ਵੱਖ ਫਲ। ਆਓ ਸੁਣਦੇ ਹਾਂ ਜੀ ਇਹ ਦਿਲਚਸਪ ਗੱਲਬਾਤ ਅਤੇ ਆ ਕੇ ਪੜ੍ਹਦੇ ਹਾਂ ਜੀ ਤੁਹਾਡੇ ਫਿਰ ਮੈਸੇਜਸ। ਤੁਸੀਂ ਵੀ ਅਗਰ ਨਹੀਂ ਭੇਜਿਆ ਸੁਨੇਹਾ ਤਾਂ ਜ਼ਰੂਰ ਭੇਜੋ 0439-799-767 ਤੇ। SBS ਪੰਜਾਬੀ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਘੁੰਮ ਰਹੇ ਹਾਂ ਅੱਜ ਜੀ ਸ਼ੈਪਟਨ ਦੀਆਂ ਖੁੱਲ੍ਹੀਆਂ ਡੱਲੀਆਂ ਸੜਕਾਂ ਦੇ ਵਿਚਕਾਰ ਅਤੇ ਹੁਣ ਇੱਕ ਪਹੁੰਚ ਗਏ ਹਾਂ ਜੀ ਫਾਰਮ ਦੇ ਵਿੱਚ ਜਿਹਦਾ ਨਾਮ ਹੈ ਨਿਊ ਚੰਡੀਗੜ੍ਹ ਫਾਰਮਸ। ਅਤੇ ਇਸ ਫਾਰਮ ਦੇ ਕਰਤਾ ਧਰਤਾ ਸਰਦਾਰ ਗੁਰਿੰਦਰ ਸਿੰਘ ਜੀ ਸਾਡੇ ਨਾਲ ਨੇ। ਗੁਰਿੰਦਰ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਦੇ। ਕੀ ਹਾਲ ਚਾਲ ਨੇ?
6: ਧੰਨਵਾਦ SBS ਪੰਜਾਬੀ ਤੁਹਾਡਾ ਸ਼ੈਪਟਨ ਦੇ ਵਿੱਚ। ਅਤੇ ਹਾਲ ਚਾਲ ਬਹੁਤ ਵਧੀਆ ਜੀ, ਤੁਹਾਨੂੰ ਦੇਖ ਕੇ ਰੂਹ ਖਿੜ ਗਈ। ਦਿਨ ਵੀ ਬਹੁਤ ਸੋਹਣਾ ਅਤੇ ਬਿਲਕੁਲ ਬਹੁਤ ਵਧੀਆ ਹਾਲ ਚਾਲ ਹੈ ਜੀ।
5: ਬਿਲਕੁਲ ਜੀ, ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਬਹੁਤ ਵਧੀਆ ਗੱਲ, ਕਿਉਂਕਿ ਇਹ ਰੇਡੀਓ ਦੇ ਉੱਤੇ ਵੀ ਤੁਸੀਂ ਇੰਟਰਵਿਊ ਸੁਣ ਸਕਦੇ ਹੋ, ਸੁਣ ਰਹੇ ਹੋਵੋਗੇ ਸ਼ਾਇਦ, ਔਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੇ ਟਰੈਕਟਰ ਖੜੇ ਨੇ। ਸਭ ਤੋਂ ਪਹਿਲਾਂ ਟਰੈਕਟਰਾਂ ਦੀ ਗੱਲਬਾਤ ਕਰਦੇ ਹਾਂ ਬਾਈ ਜੀ, ਇਹ ਟਰੈਕਟਰ ਕਿਉਂ ਖਾਸ ਹੈ ਤੁਹਾਡੇ ਵਾਸਤੇ, ਇਹ ਕੀ ਹੈ?
6: ਹਾਂਜੀ, ਟਰੈਕਟਰ ਜਿੱਦਾਂ ਆਪਾਂ ਕਹਿੰਦੇ ਹੁੰਦੇ ਹਾਂ ਪੰਜਾਬ 'ਚ ਵੀ, ਟਰੈਕਟਰ ਤਾਂ ਇੱਕ ਸਾਡਾ ਭਾਈ ਉਹ ਹੁੰਦੇ ਨੇ, ਸਾਡੇ ਬ੍ਰਦਰ ਹੀ ਹੁੰਦੇ ਨੇ ਜੱਟਾਂ ਦੇ, ਕਿਸਾਨਾਂ ਦੇ, ਜਿਹੜੇ ਨਾਲ ਸਾਥ ਦਿੰਦੇ ਨੇ ਸਾਰੀ ਉਮਰ। ਬਹੁਤ ਸਾਡਾ ਗੂੜਾ ਪਿਆਰ ਹੁੰਦਾ ਜੀ ਟਰੈਕਟਰਾਂ ਨਾਲ। ਇਹ ਟਰੈਕਟਰ ਜੀ ਕਬੋਤਾ ਜਪਾਨ ਦਾ ਟਰੈਕਟਰ, ਬਹੁਤ ਵਧੀਆ ਟਰੈਕਟਰ ਜੀ। ਇਹ ਤੇ ਹੋਰ ਟਰੈਕਟਰ ਇਹਦੇ ਸਾਹਮਣੇ ਖੜੇ ਆ ਜੀ, ਅਤੇ ਇਹ ਟਰੈਕਟਰ ਸਾਰੇ ਆਪਣੇ ਵੱਖੋ ਵੱਖੋ ਕੰਮਾਂ ਲਈ ਯੂਜ਼ ਕਰਦੇ ਹਾਂ ਜੀ। ਇਹ ਸਪਰੇ ਲਈ, ਅਤੇ ਇਹ ਆਪਾਂ ਆਪਣਾ ਸਲੈਸ਼ਿੰਗ ਲਈ, ਘਾਹ ਵੱਢਣ ਲਈ ਅਤੇ ਹੋਰ ਕੰਮਾਂ ਲਈ ਯੂਜ਼ ਕਰਦੇ ਹਾਂ
5: ਜੀ। ਬਿਲਕੁਲ ਜੀ, ਆਓ ਨਾਲ ਨਾਲ ਤੁਹਾਡਾ ਫਾਰਮ ਵੀ ਜੋ ਹੈ ਉਹ ਵੀ ਦੇਖਦੇ ਚੱਲਦੇ ਹਾਂ। ਸੋ ਗੁਰਿੰਦਰ ਜੀ, ਤੁਸੀਂ ਖੇਤੀ ਦੀ ਜੋ ਸ਼ੁਰੂਆਤ ਹੈ ਉਹ ਇੱਥੇ ਗੋਲਮਨ ਵੈਲੀ ਦੇ ਵਿੱਚ, ਖਾਸ ਕਰਕੇ ਸ਼ੈਪਟਨ 'ਚ ਕਦੋਂ ਕੀਤੀ ਅਤੇ ਕਿਉਂ ਕੀਤੀ?
6: ਹਾਂਜੀ, ਖੇਤੀ ਦੀ ਸ਼ੁਰੂਆਤ ਜੀ, ਜਿੱਦਾਂ ਆਪਾਂ ਪਿੱਛੋਂ ਖੇਤੀਬਾੜੀ ਪਰਿਵਾਰ ਨਾਲ ਹੀ ਸੰਬੰਧਿਤ ਹਾਂ, ਪਰ ਜਿੱਦਾਂ ਇੱਥੇ ਆ ਕੇ ਆਪਾਂ ਆਸਟ੍ਰੇਲੀਆ ਵਿੱਚ ਸਾਰੇ ਤਰ੍ਹਾਂ ਦੇ ਕੰਮ ਕੀਤੇ, ਛੋਟੇ ਤੋਂ ਵੱਡੇ ਤੱਕ ਸਾਰੇ ਤਰ੍ਹਾਂ ਦੇ ਕੰਮ ਕੀਤੇ। ਅਤੇ ਪਰ ਮਨ ਵਿੱਚ ਇੱਕ ਚਿਣਗ ਸੀ ਕਿ ਆਪਾਂ ਖੇਤੀਬਾੜੀ ਨਾਲ ਜੁੜਨਾ ਹੈ। ਅਤੇ ਜਦੋਂ ਕੋਵਿਡ ਆਇਆ, ਕੋਵਿਡ ਨੇ ਉਦੋਂ ਸਾਡਾ ਰਾਹ ਬਿਲਕੁਲ ਸਿੱਧਾ ਕਰ ਦਿੱਤਾ ਕਿਉਂਕਿ ਜੋਬ ਬੰਦ ਫ੍ਰੀ ਹੋ ਗਏ ਸੀ ਕਿ ਹੁਣ ਆਪਾਂ ਕੋਈ ਨਵਾਂ ਕੰਮ ਕਰ ਲਈਏ ਜੋ ਮਨ ਵਿੱਚ ਸੀਗਾ। ਅਤੇ ਉਦੋਂ ਕੋਵਿਡ ਦੇ ਟਾਈਮ 2019-20 'ਚ ਮੈਂ ਇਹ ਫਾਰਮ ਖਰੀਦਿਆ ਜੀ।
5: ਸੋ ਇਹਨੂੰ ਕਹਿ ਸਕਦੇ ਦਾ ਐਕਸੀਡੈਂਟਲ ਫਾਰਮਰ?
6: ਹਾਂਜੀ ਤੁਸੀਂ ਕਹਿ ਸਕਦੇ ਹੋ ਵੀ ਡਿਊ ਟੂ ਕੋਵਿਡ ਐਕਸੀਡੈਂਟਲ ਫਾਰਮਰ, ਬਟ ਨੋਟ ਐਕਸੀਡੈਂਟਲ ਤਾਂ ਨਹੀਂ, ਮਨ ਵਿੱਚ ਸੀਗਾ ਸੀਗੇ ਲੈਣਾ, ਪਰ ਇੱਦਾਂ ਸੀ ਵੀ ਉਦੋਂ ਰਾਈਟ ਟਾਈਮ ਬਣ ਗਿਆ।
5: ਹਾਂਜੀ ਸੋ ਇਸ ਇਲਾਕੇ ਨੂੰ ਨਾ ਫੁੱਟਬਾਲ ਵੀ ਕਿਹਾ ਜਾਂਦਾ ਹੈ, ਖਾਸੀਅਤ ਕੀ ਹੈ ਕਿਹਨੂੰ ਫੁੱਟਬਾਲ ਕਿਹਾ ਜਾਂਦਾ ਹੈ?
6: ਇਹ ਜੀ ਵਿਕਟੋਰੀਆ ਦੀ ਫੁੱਟਬਾਲ ਕਿਹਾ ਜਾਂਦਾ ਹੈ, ਇੱਕ ਤਾਂ ਇੱਥੋਂ ਦੀ ਧਰਤੀ ਅਤੇ ਇੱਕ ਇੱਥੋਂ ਦਾ ਜੋ ਜੀਓਗ੍ਰਾਫਿਕਲੀ ਫਲੈਟ ਧਰਤੀ ਹੈ ਬਹੁਤ ਵਧੀਆ, ਹਰੇਕ ਤਰ੍ਹਾਂ ਦਾ ਫਰੂਟ ਅਤੇ ਹਰੇਕ ਤਰ੍ਹਾਂ ਦਾ ਅਨਾਜ ਅਤੇ ਹਰੇਕ ਤਰ੍ਹਾਂ ਦੀ ਸਬਜ਼ੀ ਇੱਥੇ ਉੱਗ ਜਾਂਦੀ ਹੈ ਜੀ, ਜੋ ਵੀ ਤੁਸੀਂ ਉਗਾਉਂਦੇ ਹੋ ਬਹੁਤ ਹੀ ਵਧੀਆ ਉੱਗਦਾ ਜੀ। ਅਤੇ ਇੱਕ ਇਨਫਰਾਸਟ੍ਰਕਚਰ ਗੌਰਮੈਂਟ ਨੇ ਬਹੁਤ ਸੋਹਣਾ ਦਿੱਤਾ ਹੋਇਆ, ਪਾਣੀਆਂ ਦਾ ਕੈਨਾਲਸ ਕੱਢ ਕੇ ਹੈ ਨਾ, ਅਤੇ ਉਹ ਚੈਨਲ ਕੱਢ ਕੇ ਸਾਰੇ ਫਾਰਮਾਂ ਤੱਕ ਪਾਣੀ ਪੁੱਜਦਾ ਕਰਿਆ ਹੋਇਆ, ਅਤੇ ਉਹੋ ਜਿਹੀ ਫੈਸਿਲਿਟੀ ਅਤੇ ਉਹੋ ਜਿਹਾ ਏਰੀਆ ਇਹ ਬਣਾਇਆ ਹੋਇਆ ਜੀ, ਜਿਸ ਕਰਕੇ ਇੱਥੇ ਫੁੱਟਬਾਲ ਕਿਹਾ ਜਾਂਦਾ ਜੀ।
5: ਸੋ ਤੁਸੀਂ ਕੀ ਕੁਝ ਉਗਾਉਂਦੇ ਹੋ?
6: ਹਾਂਜੀ ਮੈਂ ਫਰੂਟ ਹੀ ਉਗਾਉਂਦਾ ਜੀ, ਮੇਰੇ ਕੋਲ ਐਪਲ, ਪੇਅਰ, ਪਲੰਮ ਅਤੇ ਐਪਰੀਕੋਟਸ, ਚਾਰ ਤਰ੍ਹਾਂ ਦਾ ਫਰੂਟ ਹੈ ਜੀ ਉਹ ਉਗਾਉਂਦੇ ਹਾਂ ਜੀ।
5: ਸੋ ਇੱਕ ਨਵਾਂ ਫਰੂਟ ਤੁਸੀਂ ਦਿਖਾ ਰਹੇ ਸੀ, ਉਹ ਤਾਂ ਮੈਂ ਪਹਿਲਾਂ ਵੀ ਨਹੀਂ ਕਦੀ ਸੁਣਿਆ, ਜਿਹੜਾ ਨਾਸ਼ੀ, ਇਹਦੇ ਬਾਰੇ ਇਹ ਥੋੜ੍ਹੀ ਜਾਣਕਾਰੀ ਦਿਓ।
6: ਹਾਂਜੀ ਇਹਦਾ ਨਾਮ ਨਸ਼ੀਕੀ ਨਾਸ਼ੀ ਹੈ ਜੀ, ਅਤੇ ਇਹ ਫਰੂਟ ਐਪਲ ਅਤੇ ਪੇਅਰ ਦਾ ਹਾਈਬ੍ਰਿਡ ਹੈ ਜੀ, ਅਤੇ ਇਹ ਫਰੂਟ ਬੜਾ ਜੂਸੀ ਅਤੇ ਇਹ ਚਾਈਨੀਜ਼ ਆਪਣੇ ਏਸ਼ੀਅਨ ਭਾਈਚਾਰੇ 'ਚ ਬਹੁਤ ਮਸ਼ਹੂਰ ਹੈ। ਇਹ ਜਿੱਦਾਂ ਆਪਾਂ ਇੱਕ ਦੂਜੇ ਨੂੰ ਮਠਿਆਈਆਂ ਦਿੰਦੇ ਹਾਂ, ਇਹ ਜਿੱਦਾਂ ਮੈਂ ਤੁਹਾਨੂੰ ਪੈਕਿੰਗ ਦਿਖਾਈ ਹੈ ਬੋਕਸ ਦੀ, ਉਹ ਇੱਕ ਦੂਜੇ ਨੂੰ ਬੋਕਸ ਦਿੰਦੇ ਹਾਂ ਜੀ, ਇੱਕ ਦੂਜੇ ਵੱਲ ਜਾਂਦੇ ਹਾਂ ਜਦੋਂ। ਹਾਂਜੀ
5: ਜੀ। ਸੋ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇੱਥੇ ਪਾਣੀ ਵੀ ਪਹੁੰਚਦਾ ਕੀਤਾ ਹੋਇਆ ਸਰਕਾਰ ਨੇ, ਸੋ ਜਿਵੇਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਕਈ ਵਾਰ ਪਾਣੀ ਦੀ, ਕਈ ਵਾਰ ਮੌਸਮ ਦੀ ਮਾਰ ਪੈ ਜਾਂਦੀ ਹੈ, ਸੋ ਇੱਥੇ ਵੀ ਕੀ ਇੱਦਾਂ ਦੇ ਚੈਲੇਂਜਸ ਆਉਂਦੇ ਨੇ ਵਾਲੇ ਜਾਂ ਫਿਰ ਕੁਝ ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਨੇ?
6: ਨਹੀਂ ਡੈਫੀਨੇਟਲੀ ਚੁਣੌਤੀਆਂ ਉੱਦਾਂ ਦੀਆਂ ਹੀ ਨੇ ਜੀ, ਜਦੋਂ ਮੀਂਹ ਘੱਟ, ਡਰੋਟ ਆਉਂਦੀ ਹੈ ਤਾਂ ਪਾਣੀ ਦੀ ਬਿਲਕੁਲ ਪ੍ਰੋਬਲਮ ਆਉਂਦੀ ਹੈ। ਤੁਹਾਨੂੰ ਪਤਾ ਹੀ ਇੱਥੇ ਆਪਾਂ ਪਾਣੀ ਮੁੱਲ ਲੈ ਕੇ ਲਾਉਂਦੇ ਹਾਂ ਜੀ, ਅਤੇ ਉਹ ਪਾਣੀ ਮਹਿੰਗਾ ਹੋ ਜਾਂਦਾ ਜਦੋਂ ਥੋੜ੍ਹੀ ਮੀਂਹ ਘੱਟ ਪੈਣ, ਡਰੋਟ ਹੋਵੇ, ਜਦੋਂ ਜ਼ਿਆਦਾ ਫਲੱਡ ਹੋਵੇ ਉਦੋਂ ਉਹ ਏਰੀਆ ਥੋੜ੍ਹਾ ਜਿਹਾ ਉੱਚਾ ਘੱਟ ਇਫੈਕਟ ਹੁੰਦਾ, ਪਰ ਫਿਰ ਵੀ ਕੁਛ ਏਰੀਆ ਬਰੋਕਨ ਰਿਵਰ ਦੇ ਨਾਲ ਨਾਲ ਉਹ ਏਰੀਆ ਫਲੱਡਿੰਗ 'ਚ ਵੀ ਆਉਂਦਾ। ਜਦੋਂ ਪਿੱਛੇ ਜੇ 2022 'ਚ ਜੇ ਮੈਨੂੰ ਯਾਦ ਹੈ ਫਲੱਡ ਮੈਲਬਨ ਤੋਂ ਵੀ ਪਾਣੀ ਕਾਫੀ ਆਇਆ ਸੀ, ਉਦੋਂ ਥੋੜ੍ਹਾ ਫਲੱਡ ਨੇ ਵੀ ਇਫੈਕਟ ਕੀਤਾ ਸੀ ਏਰੀਆ, ਪਰ ਉਹਦੇ ਵਿੱਚ ਗੌਰਮੈਂਟ ਨੇ ਉਦੋਂ ਪੂਰੀ ਸਪੋਰਟ ਕੀਤੀ ਜੀ। ਹਾਂਜੀ ਜਿਹੜੇ ਫਾਰਮ ਅਫੈਕਟਡ ਸੀ ਉਹਨਾਂ ਨੂੰ ਕੁਛ ਸਬਸਿਡੀ ਅਤੇ ਕੁਛ ਪੇਮੈਂਟ ਵੀ ਦਿੱਤੀ ਹੈ ਜੀ।
5: ਸੋ ਇਸ ਇਲਾਕੇ ਦੇ ਵਿੱਚ ਕੀ ਮਜ਼ਦੂਰ ਸੌਖੇ ਤਰੀਕੇ ਨਾਲ ਮਿਲ ਜਾਂਦੇ ਨੇ?
6: ਇਹ ਬਿਗੈਸਟ ਚੈਲੇਂਜ ਹੈ ਜੀ, ਮਜ਼ਦੂਰ ਬਹੁਤ ਹੀ ਵੱਡੀ ਪ੍ਰੋਬਲਮ ਹੈ ਜੀ, ਮਜ਼ਦੂਰ ਘੱਟ ਮਿਲਦੇ ਨੇ ਜੀ। ਗੌਰਮੈਂਟ ਪੂਰਾ ਟਰਾਈ ਕਰਦੀ ਹੈ ਹੈਲਪ ਕਰਨ ਦੀ, ਪਰ ਉਹਨਾਂ ਨੂੰ ਹੋਰ ਕਰਨਾ ਚਾਹੀਦਾ ਇਹਦੇ ਵਿੱਚ, ਕਿਉਂਕਿ ਮਜ਼ਦੂਰਾਂ ਦੇ ਸਿਰ 'ਤੇ ਹੀ ਇਹ ਕੰਮ ਕਾਰ ਸਾਰਾ ਚੱਲਦਾ ਹੈ ਜੀ। ਮਜ਼ਦੂਰ ਮੈਨੂੰ ਲੱਗਦਾ ਆਪਣੇ ਇੰਡੀਆ ਤੋਂ ਜਾਂ ਹੋਰ ਏਸ਼ੀਆ ਕੰਟਰੀਆਂ ਤੋਂ ਹੋਰ ਥੋੜ੍ਹੇ ਜਿਹੇ ਵੀਜ਼ਿਆਂ ਵਿੱਚ ਬਦਲਾਅ ਕਰਕੇ ਲੇਬਰ ਨੂੰ ਆਉਣ ਦਾ ਰਾਹ ਪੱਧਰਾ ਕਰਨਾ ਚਾਹੀਦਾ।
5: ਸੋ ਹੁਣ ਕੀ ਚੱਲ ਰਿਹਾ ਇੱਥੇ ਕਿ ਬਹੁਤ ਸਾਰੇ ਜੋ ਰੀਜਨਲ ਵੀਜ਼ਾਜ਼ ਹੁੰਦੇ ਨੇ ਜਾਂ ਫਿਰ ਰੀਜਨਲ ਦੇ ਵਿੱਚ ਆ ਕੇ ਬੱਚਿਆਂ ਨੂੰ ਸੌਖੀ ਪੀ ਆਰ ਮਿਲ ਜਾਂਦੀ ਹੈ, ਉਹ ਹੈ ਜਾਂ ਨਹੀਂ ਅਗਰ ਕੋਈ ਫਾਰਮ ਦੇ ਵਿੱਚ ਕੰਮ ਕਰਨਾ ਚਾਹੁੰਦਾ?
6: ਹੈਗਾ ਜੀ, ਪਰ ਉਹ ਕੋਈ ਇੰਨਾ ਸੌਖਾ ਸਿੱਧਾ ਰਾਹ ਨਹੀਂ ਹੈਗਾ, ਉਹਦੇ ਲਈ ਵੀ ਫੋਰਮੈਲਿਟੀਆਂ ਵੀ, ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਪਿੱਛੇ। ਹੁਣ ਜਿੱਦਾਂ ਆਪਣੇ ਪਿੱਛੇ ਬਾਗਬਾਨੀ ਘੱਟ ਅਤੇ ਦੂਜਾ ਕੰਮ ਕਾਰ ਜ਼ਿਆਦਾ ਕਰਦੇ ਹਾਂ, ਉਹ ਬਾਗਬਾਨੀ ਦਾ ਐਕਸਪੀਰੀਅੰਸ ਚਾਹੀਦਾ ਜੀ ਉਹਨਾਂ ਨੂੰ।
5: ਸੋ ਗੁਰਿੰਦਰ ਜੀ ਇਹ ਵੀ ਦੱਸਦੇ ਚਲੋ, ਜਿਵੇਂ ਤੁਸੀਂ ਕਿਹਾ ਕਿ ਉਹ ਥੋੜ੍ਹਾ ਜਿਹਾ ਔਖਾ ਹੈ, 2 ਸਾਲ ਰਹਿਣਾ ਪੈਂਦਾ, ਹੋਰ ਵੀ ਬਹੁਤ ਸਾਰੇ ਉਹਨਾਂ ਨੂੰ ਵੀ ਚੈਲੇਂਜਸ ਆਉਂਦੇ ਨੇ। ਸੋ ਅਗਰ ਗੱਲਬਾਤ ਕਰੀਏ, ਤੁਸੀਂ ਜਦੋਂ ਆਪਣਾ ਜੋ ਤੁਸੀਂ ਗਰੋ ਕਰਦੇ ਹੋ ਫਰੂਟ, ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ, ਉਹ ਸੌਖਾ ਜਾਂ ਔਖਾ ਹੈ, ਉਹਨੂੰ ਵੀ ਉਹਦੇ ਵਿੱਚ ਚੈਲੇਂਜਸ ਆਉਂਦੇ ਨੇ ਜਾਂ ਨਹੀਂ?
6: ਮਾਰਕੀਟ ਵਿੱਚ ਲੈ ਜਾਣ ਲਈ ਚੈਲੇਂਜ ਨਹੀਂ, ਉਹਨਾਂ ਲਈ ਚੈਨਲ ਹੈਗੇ ਨੇ, ਬ੍ਰੋਕਰ ਨੇ, ਅਤੇ ਅੱਗੇ ਤੋਂ ਆਪਾਂ ਮਾਰਕੀਟ 'ਤੇ ਪਹੁੰਚਾਉਣ ਲਈ ਉੱਥੇ ਕਨੈਕਸ਼ਨ ਬਣ ਜਾਂਦੇ ਨੇ, ਉਹ ਕੋਈ ਐਡਾ ਮੁਸ਼ਕਿਲ ਕੰਮ ਨਹੀਂ ਮਾਰਕੀਟਿੰਗ ਕਰਨਾ। ਪਰ ਫਿਰ ਵੀ ਡਾਇਰੈਕਟ ਸੈਲਿੰਗ ਨਹੀਂ ਹੈਗੀ ਉੱਥੇ, ਜੋ ਬ੍ਰੋਕਰ ਜਿੱਦਾਂ ਆਪਣੇ ਇੰਡੀਆ ਆੜ੍ਹਤੀ ਹੈ ਬੈਠੇ ਉਹਨੇ, ਉੱਦਾਂ ਹੀ ਇੱਥੇ ਹੈ ਜੀ, ਆੜ੍ਹਤੀ ਹੀ ਨੇ ਉਹ, ਬ੍ਰੋਕਰ ਨੇ, ਥੋੜ੍ਹਾ ਬਹੁਤਾ ਅੱਖੋਂ ਓਹਲੇ ਹੁੰਦਾ ਹੀ ਹੈ ਜੀ ਉੱਥੇ ਵੀ, ਹੈ ਨਾ ਉੱਪਰ ਥੱਲੇ।
5: ਸੋ ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਹਾਂ ਮੌਸਮ ਦੇ ਚੱਲਦੇ ਵੀ ਇਹ ਤਾਂ ਹੁੰਦਾ ਹੀ ਆ, ਜਿਵੇਂ ਪੰਜਾਬ ਦੇ ਵਿੱਚ ਵੀ ਹੁੰਦਾ ਆ, ਅਤੇ ਲੇਬਰ ਮਿਲਣਾ ਵੀ ਔਖਾ ਹੈ, ਸੋ ਕਈ ਵਾਰ ਨੁਕਸਾਨ ਵੀ ਝੱਲਣਾ ਪੈਂਦਾ ਇਸ ਕਾਰੋਬਾਰ ਦੇ ਵਿੱਚ?
6: ਹਾਂਜੀ ਇਹ ਤੁਹਾਡੇ ਸਾਹਮਣੇ ਖੁੱਲ੍ਹੇ ਸਮਾਨ ਦੇ ਬਾਹਰ ਇਹ ਆਪਣਾ ਬਿਜ਼ਨਸ ਹੁੰਦਾ ਹੈ ਜੀ, ਹੈ ਨਾ, ਅਤੇ ਮੌਸਮ ਦੇ ਨਾਲ ਨੁਕਸਾਨ ਵੀ ਝੱਲਣਾ ਪੈ ਜਾਂਦਾ। ਪਿਛਲੇ 2 ਸਾਲ ਪਹਿਲਾਂ ਇੱਥੇ ਹੇਲ, ਜਿਹਨੂੰ ਆਪਾਂ ਗੜੇ ਕਹਿੰਦੇ ਹਾਂ, ਗੜੇ ਪਏ, ਕਾਫੀ ਏਰੀਏ ਵਿੱਚ ਨੁਕਸਾਨ ਹੋਇਆ, ਇਹ ਏਰੀਏ ਵਿੱਚ ਥੋੜ੍ਹਾ ਘੱਟ ਨੁਕਸਾਨ ਹੋਇਆ, ਪਰ ਹੋਰ ਏਰੀਆ 'ਚ ਜ਼ਿਆਦਾ ਨੁਕਸਾਨ ਹੋਇਆ। 2 ਸਾਲ ਲਗਾਤਾਰ ਵੀ ਕਈ ਏਰੀਆ 'ਚ ਪੈਂਦੀ ਰਹੀ ਗੜੇ, ਉਹਦੇ ਨਾਲ ਸਾਰਾ ਫਰੂਟ ਖਰਾਬ ਹੋ ਜਾਂਦਾ ਜੀ। ਹਾਂਜੀ
5: ਸੋ ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਪਸੰਦ ਆ ਰਹੀ ਹੋਵੇਗੀ। ਇੱਧਰ ਰਮਨ ਜੀ ਕਹਿ ਰਹੇ ਨੇ ਕਿ ਮੈਂ ਦੇਖੀ ਹੈ ਜੀ ਰਾਖ ਵੈਬ ਸੀਰੀਜ਼ ਬਹੁਤ ਵਧੀਆ ਆ ਔਰ ਜਦੋਂ ਅਸੀਂ ਪੰਜਾਬੀ ਡਾਇਸਪੋਰਾ ਪੇਸ਼ ਕਰ ਰਹੇ ਸਾਂ ਯਾਨੀ ਕਿ ਪਰਮਿੰਦਰ ਸਿੰਘ ਪਾਪਾ ਟੋਇਟੋ ਜੀ ਖਬਰਾਂ ਦੱਸ ਰਹੇ ਸੀ ਦੁਨੀਆ ਭਰ 'ਚ ਵਸਦੇ ਪੰਜਾਬੀ ਨਾਲ ਜੁੜੀਆਂ ਇੱਕ ਕੈਨੇਡਨ ਕੈਨੇਡਾ ਦੀ ਖਬਰ ਵੀ ਉਹਨਾਂ ਨੇ ਸ਼ੇਅਰ ਕੀਤੀ ਸੀ ਔਰ ਇਸ ਬਾਰੇ ਆਪਣੇ ਵਿਚਾਰ ਦੇ ਰਹੇ ਨੇ। ਰਮਨ ਜੀ ਕਹਿ ਰਹੇ ਨੇ ਨਾਲੇ ਯਾਰ ਇੱਕ ਪਾਸੇ ਦਲਜੀਤ ਵਰਗੇ ਬੰਦੇ ਜੋ ਪੰਜਾਬੀਆਂ ਦਾ ਨਾਮ ਉੱਚਾ ਕਰ ਰਹੇ ਨੇ ਉੱਥੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਹੀ ਕਾਫੀ ਜ਼ਿਆਦਾ ਚੋਰੀਆਂ ਆਪਣੇ ਪੰਜਾਬੀ ਕਰ ਰਹੇ ਇਹ ਠੀਕ ਨਹੀਂ ਹੈ ਬਿਲਕੁਲ ਜੀ। ਔਰ ਇੱਧਰ ਸਾਨੂੰ ਗਗਨ ਬਾਠ ਜੀ ਦਾ ਮੈਸੇਜ ਆ ਚੁੱਕਾ ਹੈ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ ਕੀ ਹਾਲ ਚਾਲ ਨੇ ਮੇਰੇ ਬਹੁਤ ਵਧੀਆ ਗਗਨ ਜੀ ਤੁਹਾਡੇ ਕੀ ਹਾਲ ਚਾਲ ਨੇ ਔਰ ਇਹ ਨਾਲ ਦੀ ਨਾਲ ਕਹਿ ਰਹੇ ਨੇ ਸ਼ੋਅ ਬਹੁਤ ਵਧੀਆ ਚੱਲ ਰਿਹਾ ਜੀ ਕਹਿ ਰਹੇ ਨੇ ਮੈਂ ਇੰਜੋਏ ਕਰ ਰਿਹਾ ਵਾਈਲ ਡਰਾਈਵਿੰਗ ਬੈਕ ਹੋਮ ਅਰੇ ਵਾਹ ਕੀ ਬਾਤ ਹੈ ਜੀ ਕਿਵੇਂ ਰਿਹਾ ਕੰਮ ਘਰ ਅਤੇ ਚਲੋ ਪਹੁੰਚੋ ਅਤੇ ਫੈਮਿਲੀ ਨਾਲ ਬਹੁਤ ਅੱਛਾ ਸਮਾਂ ਜ਼ਰੂਰ ਬਿਤਾਓ। ਆਓ ਹੁਣ ਸੁਣਦੇ ਹਾਂ ਜੀ ਇੱਕ ਹੋਰ ਗਾਣਾ ਅਤੇ ਇਹ ਗਾਣਾ ਹੈ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ।

0: good to be in control, no matter what. Keep your business connected with Invincible Wi-Fi from Spectrum Business, the fully integrated Wi-Fi 7, 5G, and 8-hour battery backup solution. Keep connected, keep working, and keep security systems running reliably. Be in control. Be invincible. Invincible Wi-Fi from Spectrum Business. Visit spectrum.com/beinvincible to learn more. Restrictions apply. Services not available in all areas.
1: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then in another clash of undefeated teams, Earl Clark and Coach Steven Jackson lead the DMV Trilogy against Montrezl Harrell, Coach Dr. J, and the Chicago Triplets. The game played the way you love. Watch live Saturday on CBS at 4 p.m. Eastern, 1 p.m. Pacific, and catch replays Monday on BET. Presented by iHeart.
2: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit Dick's.com/scorecardplus for details.
3: Pepsi Prebiotic Cola in original and cherry vanilla. That Pepsi taste you love with no artificial sweeteners, only 30 calories, just 5 grams of sugar, and 3 grams of prebiotic fiber. That great Pepsi taste with even more to love. Pepsi Prebiotic Cola. Unbelievably Pepsi.
4: SBS रेडियो ऐप नूं आज ही डाउनलोड करो ते अपने पसंदीदा प्रोग्रामां दा आनंद माणो। इस नूं ऐप स्टोर जां गूगल प्ले तों मुफ्त प्राप्त करो।
5: सो इस ब्रेक तो बाद वेलकम बैक जी SBS दे पंजाबी लाइव रेडियो प्रोग्राम दे विच मैं हां पुनीत टिंगरा तुहाडे नाल। सो पिछले हिस्से दे विच किसान गुरिंदर सिंह जी दे असीं फार्म पहुंचे हुए सी, अजे भी उत्थे ही आ जी। आओ लै चलदे हां उस गलबात वल। अते अमृत जी इस गलबात नूं कह रहे ने कि बहुत इंटरेस्टिंग इंटरव्यू, अते कह रहे ने प्रोग्राम भी बहुत सोहणा जी। चलो इस गलबात दा अगला हिस्सा आओ सुणदे हां हुण। ते हुण असीं सेबां दे आले दुआले खड़े हां। सो गुरिंदर जी, सेब जो है किस तरीके का या किस भाव के विकता, क्योंकि असं देखते दे, सुपरमार्केट दे बहुत डिफरेंट डिफरेंट टाइप के सेब होंगे ने। अगर कोई नवा इतने आ रहा, जिमें पंजाब तो कोई नवा आ रहा, उन्होंने अगर जानकारी देनी होबा के किन्ने प्रकार ने, किड़ा सेब खाना चाहिए किड़ा नहीं, वो थोड़ा जहा दस्यो।
6: ट्रडिशनली एप्पल एक ग्रैनी स्मिथ एप्पल, जो हरे रंग का एप्पल है, वो बहुत हैल्थी तो खाने लिए थोड़ा जहा उन्ना टेस्टी नहीं हुंदा, पर वो हैल्थी ज़्यादा हुंदा जी। ओरिजिनल सेब ग्रैनी स्मिथ एप्पल हरे रंग का, ग्रीन रंग का एप्पल है जी, वो है जी। उस तो बाद वरायटियां बहुत ने, पिंक लेडी, गाला एप्पल, तो फूजी एप्पल, तो बहुत तरह के नवे नवे एप्पल भी मार्केट च आ रहे ने। तो वह एप्पल सारिया का गुण सारिया विच ही चंगे ने जी, उन्होंने तो वह अपनी चॉइस है किदां दा तुहानू चंगा लगता जी।
5: हाँ जी, तुसीं किहड़ा उगाउंदे हो?
6: मेरे कोल एप्पल ग्रैनी स्मिथ, गाला, ए एप्पल ने जी।
5: सो जो पंजाब दे विच हुंदे सी या इंडिया दे विच हुंदे सी, सानू इन्हां चीज़ां बारे पता नहीं हुंदा सी कि उत्थे अजे तक नहीं है ये चीज़ां, या है कि साढ़े तक ही नहीं पहुंचियां।
6: पंजाब दे विच जिद्दां बागवानी का घट है, उत्ते कश्मीर ते उत्थे हैगियां ने चीज़ां, पर अपने नॉलेज च घट ने, आपां नूं नहीं पता कि किन्ने प्रकार दे। आपां लई तां इक एप्पल है,
5: ਸਾਡੇ ਲਈ ਤਾਂ ਇਹੀ ਹੁੰਦਾ ਕਿ ਹਾਂ ਇਹ ਐਪਲ ਆਏ ਨੇ, ਉਹਨੇ ਕਹਿ ਦੇਣਾ ਕਿ ਹਾਂ 180 ਰੁਪਏ ਕਿਲੋ ਆ, ਆਹ 150 ਵਾਲੇ ਆ, ਅੱਛਾ ਨਹੀਂ ਸਾਨੂੰ ਤਾਂ 100 ਵਾਲੇ ਦਿਖਾ, ਅਤੇ ਅਸੀਂ ਤਾਂ ਇਸ ਹਿਸਾਬ ਦੇ ਨਾਲ ਲੈਂਦੇ ਰਹੇ ਨਾ ਬਚਪਨ ਤੋਂ।
6: ਹਾਂਜੀ ਹਾਂਜੀ, ਆਪਾਂ ਨੂੰ ਉਨੀ ਕੁ ਨੌਲੇਜ ਹੁੰਦੀ ਹੈ ਕਿ ਇਹ ਐਪਲ ਹੈ, ਸੋਹਣਾ ਹੈ, ਵੱਡਾ ਹੈ, ਛੋਟਾ ਹੈ, ਉਹ ਤਰੀਕੇ ਉਹਦੇ ਨਾਲ, ਪਰ ਇਹਦੀ ਵਰਾਇਟੀਆਂ ਬਹੁਤ ਜ਼ਿਆਦਾ ਵਰਾਇਟੀਆਂ ਨੇ ਜੀ, ਅਤੇ ਇਹਦੇ ਟੇਸਟ 'ਚ ਵੀ ਫਰਕ ਹੈ ਜੀ। ਹਾਂਜੀ,
5: ਸੋ ਅਗਰ ਕੰਪੈਰੀਜ਼ਨ ਕਰਨਾ ਹੋਵੇ, ਕਿਉਂਕਿ ਤੁਸੀਂ ਕਿਹਾ ਬਚਪਨ ਦੇ ਵਿੱਚ ਤਾਂ ਚਲੋ ਖੇਤੀਬਾੜੀ ਦੇਖੀ ਸੀ, ਕੀਤੀ ਸੀ, ਚਿਣਕ ਲੱਗੀ ਰਹੀ, ਹੁਣ ਤੁਹਾਨੂੰ ਮੌਕਾ ਮਿਲਿਆ ਇੱਥੇ ਫਾਰਮਿੰਗ ਕਰਨ ਦਾ, ਸੋ ਕਿੰਨਾ ਕੁ ਫਰਕ ਹੈ ਪੰਜਾਬ ਦੀ ਖੇਤੀ ਅਤੇ ਇੱਥੋਂ ਦੀ ਖੇਤੀ ਦੇ ਵਿਚਕਾਰ?
6: ਪੰਜਾਬ ਦੀ ਖੇਤੀ ਅਤੇ ਇੱਥੋਂ ਦੀ ਵਿਚਕਾਰ ਥੋੜ੍ਹਾ ਜਿਹਾ ਫਰਕ ਹੈਗਾ ਜੀ, ਤਕਨੀਕ ਪੱਖੋਂ ਅਤੇ ਹੈਲਪ ਪੱਖੋਂ, ਹੈਲਪ ਗੌਰਮੈਂਟ ਪੱਖੋਂ ਨਹੀਂ, ਜਿੱਦਾਂ ਪ੍ਰਾਈਵੇਟ ਅਦਾਰਿਆਂ ਪੱਖੋਂ। ਜਦੋਂ ਕੋਈ ਬਿਮਾਰੀ ਹੁੰਦੀ ਹੈ ਤਾਂ ਉਹ ਹਰੇਕ ਵੀਕ ਆਪਣਾ ਚੈੱਕ ਕਰਨ ਆਉਂਦੇ ਨੇ, ਅਤੇ ਉਹ ਦੇਖਦੇ ਨੇ ਵੀ ਇਹਨੂੰ ਫਰੂਟ ਨੂੰ ਬਿਮਾਰੀ ਪੈ ਸਕਦੀ ਹੈ, ਹੈ ਨਾ। ਅਤੇ ਇਹ ਤਰੀਕੇ ਨਾਲ ਐਜੂਕੇਟ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਜੀ ਕਿਸਾਨ ਨੂੰ ਇੱਥੇ। ਉੱਥੇ ਆਪਣੇ ਇੱਕ ਦੂਜੇ ਤੋਂ ਜਿੱਦਾਂ ਪਿਤਾ ਪੁਰਖੀ ਆਪਣਾ ਕੀਤਾ ਹੁੰਦਾ ਜੀ, ਪਿਤਾ ਤੋਂ ਪਤਾ ਲੱਗ ਗਿਆ, ਚਾਚੇ ਤਾਏ ਤੋਂ ਪਤਾ ਲੱਗ ਗਿਆ, ਇੱਦਾਂ ਕਰ ਲਓ ਉੱਦਾਂ ਕਰ ਲੈ, ਉਹ ਜ਼ਿਆਦਾ। ਪਰ ਇੱਥੇ ਜ਼ਿਆਦਾ ਆਪਾਂ ਨੂੰ ਟ੍ਰੇਨਿੰਗ ਵਧੀਆ ਜੀ, ਅਤੇ ਅੱਗਿਓਂ ਫੋਲੋ ਅਪ ਵੀ ਵਧੀਆ ਜੀ ਉਹਦਾ।
5: ਸੋ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਹੋ, ਹਾਂ ਸਰਕਾਰਾਂ ਵੱਲੋਂ ਸਪੋਰਟ ਪ੍ਰਾਪਤ ਹੈ, ਹੁਣ ਵਿਕਟੋਰੀਆ ਦੀਆਂ ਚੋਣਾਂ ਆ ਰਹੀਆਂ ਨੇ ਨਵੰਬਰ ਦੇ ਵਿੱਚ, ਸੋ ਕੀ ਲੱਗਦਾ ਰਾਜਨੀਤਿਕ ਪਾਰਟੀਆਂ ਨੂੰ ਕਿਹੜੇ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਅਗਰ ਫਾਰਮਿੰਗ ਇੰਡਸਟਰੀ ਦੀ ਗੱਲਬਾਤ ਕਰੀਏ?
6: ਹਾਂਜੀ, ਸਭ ਤੋਂ ਵੱਡੀ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਮੈਨਸ਼ਨ ਕੀਤਾ ਕਿ ਲੇਬਰ ਦੀ ਸ਼ੋਰਟੇਜ ਹੈ, ਲੇਬਰ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਜਿਹੜੇ ਇੱਥੋਂ ਦੇ ਬਛਿੰਦੇ ਨੇ ਉਹ ਫਾਰਮਿੰਗ ਘੱਟ ਕਰਨਾ ਚਾਹੁੰਦੇ ਨੇ, ਨਵਾਂ ਬੰਦਾ ਆ ਕੇ ਇੱਥੇ ਮਿਹਨਤ ਵੀ ਕਰਦਾ ਅਤੇ ਹਰੇਕ ਤਰ੍ਹਾਂ ਦਾ ਕੰਮ ਕਰ ਲੈਂਦਾ ਜੀ, ਅਤੇ ਲੇਬਰ ਦਾ। ਬਾਕੀ ਡਾਇਰੈਕਟ ਜਿੱਦਾਂ ਮੈਂ ਕਿਹਾ ਵਿੱਚ ਆੜ੍ਹਤੀਏ ਨੇ, ਵਿੱਚ ਬ੍ਰੋਕਰ ਨੇ, ਉਹਦੇ ਲਈ ਫਾਰਮਰ ਲਈ ਡਾਇਰੈਕਟ ਮਾਰਕੀਟਿੰਗ ਦੇ ਵੀ ਵਸੀਲੇ ਬਣਾਉਣੇ ਚਾਹੀਦੇ ਨੇ, ਜਿਹਦੇ ਨਾਲ ਫਾਰਮਰ ਆਪਣੀ ਚੀਜ਼ ਡਾਇਰੈਕਟ ਹੀ ਕੰਜ਼ਿਊਮਰ ਤੱਕ, ਕਸਟਮਰ ਤੱਕ ਵੇਚ ਸਕੇ ਜੀ।
5: ਸੋ ਜਿਵੇਂ ਅਸੀਂ ਹਾਲੀਆ ਦੇ ਵਿੱਚ ਦਿਨਾਂ ਦੇ ਵਿੱਚ ਦੇਖਿਆ ਨਾ, ਪੈਟਰੋਲ ਡੀਜ਼ਲ ਦੇ ਦਾਮ ਵੀ ਕਿੰਨੇ ਵਧੇ ਸੀ, ਯੂਰੀਆ ਵੀ ਘੱਟ ਮਿਲਦਾ ਸੀ, ਮਤਲਬ ਬਾਕੀ ਵੀ ਚੀਜ਼ਾਂ ਦਾ ਥੋੜ੍ਹਾ ਉੱਤੇ ਥੱਲੇ ਹੋਇਆ ਸੀ, ਸੋ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਸੀ? ਅਗਰ ਡਾਇਰੈਕਟ ਹੋਏਗਾ ਤਾਂ ਜ਼ਿਆਦਾ ਸੌਖਾ ਰਹੇਗਾ?
6: ਹਾਂਜੀ, ਸੇਲ ਡਾਇਰੈਕਟ ਹੋਏਗੀ ਉਹਦਾ ਸੌਖਾ ਰਹੇਗਾ, ਪਰ ਜੋ ਤੁਸੀਂ ਪੈਟਰੋਲ ਡੀਜ਼ਲ ਦਾ ਕਿਹਾ ਭਾਅ, ਉਹ ਤਾਂ ਬਿਲਕੁਲ ਬਹੁਤ ਹੀ ਜ਼ਿਆਦਾ ਮਾਰ ਆਪਣੇ ਕਿਸਾਨਾਂ 'ਤੇ ਹੈਗੀ ਹੈ ਜੀ, ਅਤੇ ਫਰਟੀਲਾਈਜ਼ਰ ਦੀ ਵੀ ਬਿੱਗ ਪ੍ਰੋਬਲਮ ਹੈ ਜੀ, ਹੈ ਨਾ। ਇਹਦੇ ਲਈ ਵੀ ਉਹਨਾਂ ਨੂੰ ਪਹਿਲਾਂ ਹੀ ਪੋਲਿਸੀਆਂ 'ਤੇ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਵਰਲਡ ਦਾ ਮਾਹੌਲ ਬਣ ਰਿਹਾ ਹੈ ਨਾ, ਸਾਰੀ ਦੁਨੀਆ 'ਚ ਹੀ ਲੱਗਦਾ ਹੈ ਫਰਟੀਲਾਈਜ਼ਰ ਦੀ ਅਤੇ ਪੈਟਰੋਲ ਡੀਜ਼ਲ ਦੀ ਕਿੱਲਤ ਆਊਗੀ, ਪਰ ਮੈਨੂੰ ਲੱਗਦਾ ਸਰਕਾਰ ਨੂੰ ਪਹਿਲਾਂ ਹੀ ਅਗਾਂਹ ਵਧੂ ਸੋਚ ਰੱਖ ਕੇ ਉਹਦੇ ਲਈ ਤਿਆਰੀ ਰੱਖਣੀ ਚਾਹੀਦੀ ਹੈ, ਹੋਣੀ ਚਾਹੀਦੀ ਸੀ ਹੁਣ ਤੱਕ ਦੀ ਮੇਰੇ ਹਿਸਾਬ ਨਾਲ ਤਾਂ। ਅਤੇ ਬਾਕੀ ਹੁਣ ਤੱਕ ਦਾ ਸੀਜ਼ਨ ਇਹ ਸਾਡਾ ਇੱਥੇ ਔਫ ਹੋ ਰਿਹਾ, ਹੁਣ ਜਦੋਂ ਨਵਾਂ ਸੀਜ਼ਨ ਸਟਾਰਟ ਹੋਊਗਾ ਉਹਦੇ 'ਚ ਦੇਖਾਂਗੇ ਫਰਟੀਲਾਈਜ਼ਰ ਦੀ ਕੀ ਕਿੱਲਤ ਆਉਂਦੀ ਹੈ, ਪਰ ਪਹਿਲਾਂ ਵੀ ਕੋਵਿਡ ਤੋਂ ਬਾਅਦ ਵੀ ਸਾਡਾ 20-30% ਹਰੇਕ ਚੀਜ਼ 'ਚ ਪ੍ਰਾਈਸ ਵੱਧ ਗਿਆ ਸੀ, ਆਪਣਾ ਫਰਟੀਲਾਈਜ਼ਰ ਅਤੇ ਹੋਰ ਦਵਾਈਆਂ 'ਚ ਜੀ।
5: ਸਰ, ਜਦੋਂ ਕੋਵਿਡ ਦੇ ਦੌਰਾਨ ਤੁਹਾਡੀ ਜੋਬ ਤੁਸੀਂ ਕਿਹਾ ਚਲੀ ਗਈ ਸੀ, ਬਾਅਦ ਵਿੱਚ ਤੁਸੀਂ ਇੱਧਰਲੇ ਪਾਸੇ ਆਏ, ਕਿ ਉਦੋਂ ਕੋਈ ਚੈਲੰਜਸ ਲੱਗੇ ਸੀ? ਕਦੀ ਇਹ ਲੱਗਿਆ ਕਿ ਨਹੀਂ ਯਾਰ ਇਹ ਬਹੁਤ ਔਖਾ ਕੰਮ ਹੈ, ਛੱਡ ਦੇਵਾਂ ਹੁਣ ਤਾਂ?
6: ਇੱਦਾਂ ਨਹੀਂ ਲੱਗਿਆ ਵੀ ਛੱਡ ਦੇਵਾਂ, ਕਿਉਂਕਿ ਆਪਾਂ ਜਿਹੜੇ ਪਰਿਵਾਰਾਂ ਨਾਲ ਉਹ ਰੱਖਦੇ ਹਾਂ, ਆਪਾਂ ਹਮੇਸ਼ਾ ਜਿੱਥੇ ਮੱਥਾ ਲਾਈਏ ਹੁੰਦਾ ਵੀ ਹੁਣ ਕੰਮ ਸਿਰੇ ਚੜ੍ਹਾਉਣਾ, ਔਖਾ ਜਾਂ ਸੌਖਾ। ਅਤੇ ਹਾਂ, ਇਹ ਸੀਗਾ ਜਿੱਦਾਂ ਹੁਣ ਮੈਂ ਤੁਹਾਡੇ ਨਾਲ ਈਜ਼ੀ, ਹਰੇਕ ਨੂੰ ਦੇਖ ਕੇ ਵੀ ਲੱਗਣਾ ਵੀ ਕੰਮ ਸੌਖਾ ਹੀ ਹੈ ਬਾਈ, ਵਧੀਆ ਕੰਮ ਕਰੀਏ ਇਹ ਖੇਤੀਬਾੜੀ ਦਾ, ਪਰ ਆਫਕੋਰਸ ਇਟਸ ਇਟ ਇੰਨਾ ਈਜ਼ੀ ਨਹੀਂ ਹੁੰਦਾ ਜੀ, ਇਹ ਜਦੋਂ ਆਪਾਂ ਪਹਿੰਦੇ ਹਾਂ ਰੋਜ਼ਮਰ੍ਹਾ ਦੀਆਂ, ਇੰਡੀਆ ਨਾਲੋਂ ਰੋਜ਼ਮਰ੍ਹਾ ਦੀਆਂ ਆਪਾਂ ਨੂੰ ਨਵੀਆਂ ਪ੍ਰੋਬਲਮਾਂ ਆਉਂਦੀਆਂ, ਉਹ ਸੋਲਵ ਕਰਨੀਆਂ ਪੈਂਦੀਆਂ ਜੀ, ਹੈ ਨਾ। ਪਰ ਤੁਸੀਂ ਉਹ ਤੋਂ ਜੇ ਤੁਸੀਂ ਹੌਸਲਾ ਰੱਖਦੇ ਹੋ, ਸਿੱਖਦੇ ਹੋ ਅਤੇ ਮਿਹਨਤ ਕਰਦੇ ਹੋ, ਤੁਸੀਂ ਓਵਰਕਮ ਕਰ ਲੈਂਦੇ ਹੋ ਉਹ ਪ੍ਰੋਬਲਮਾਂ ਤੋਂ, ਸਿੱਖ ਕੇ ਅੱਗੇ ਵੱਧ ਜਾਂਦੇ ਹੋ ਅਤੇ ਅੱਗੇ ਕੰਟਰੋਲ ਵੀ ਕਰ ਲੈਂਦੇ ਹੋ।
5: ਸੋ ਅਗਰ ਕੋਈ ਸਾਡੀ ਜੋ ਇੰਟਰਵਿਊ ਦੇਖ ਰਿਹਾ ਹੈ, ਸੁਣ ਰਿਹਾ, ਉਹਦੇ ਵਿੱਚ ਵੀ ਜਿਵੇਂ ਤੁਹਾਡੇ 'ਚ ਜੋ ਚਿਣਕ ਸੀ ਉਹਦੇ ਵਿੱਚ ਵੀ ਹੈ ਖੇਤੀਬਾੜੀ ਕਰਨ ਦੀ, ਉਹਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਹਾਂ ਜੋਬ ਛੱਡ ਕੇ ਆ ਜਾ ਇੱਧਰਲੇ ਪਾਸੇ ਜਾਂ ਫਿਰ ਵੇਟ ਕਰ ਥੋੜ੍ਹਾ ਸਿੱਖ?
6: ਹਾਂਜੀ, ਦੇਖੋ ਚਿਣਕ ਵੀ ਬਹੁਤ ਜ਼ਰੂਰੀ ਹੈ, ਜੇ ਅੰਦਰੋਂ ਆਪਣੇ ਚਿਣਕ ਹੋਊਗੀ ਤਾਂ ਹੀ ਕੋਈ ਇੱਧਰ ਆਉਣ ਬਾਰੇ ਸੋਚੂਗਾ, ਹੈ ਨਾ। ਮੋਸਟਲੀ ਆਪਣੇ ਮੈਨੂੰ ਜਿੰਨੇ ਵੀ ਪੰਜਾਬ ਦੇ ਮੁੰਡੇ ਨੇ, ਯੰਗ ਮੁੰਡੇ ਨੇ ਜੋ ਸਿਟੀ ਦੀ ਲਾਈਫ ਤੋਂ ਥੋੜ੍ਹਾ ਬੋਰ ਹੋ ਚੁੱਕੇ ਨੇ, ਉਹ ਜ਼ਰੂਰ ਇੱਧਰ ਆਉਂਦੇ ਵੀ ਨੇ, ਪੁੱਛਦੇ ਵੀ ਨੇ। ਬੈਸਟ ਵੇ ਤਾਂ ਜੀ, ਹਾਂਜੀ ਬਿਲਕੁਲ, ਟ੍ਰੇਨਿੰਗ ਹੀ ਹੈ, ਉਹ ਆਉਣ ਸਿੱਖਣ ਅਤੇ ਉਹ ਤੋਂ ਬਾਅਦ ਆਪਣਾ ਬਾਏ ਕਰਨ ਜੀ।
5: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਾਂਦੇ ਜਾਂਦੇ ਜਿਵੇਂ ਪੰਜਾਬ ਦੇ ਵਿੱਚ ਕਿਸਾਨੀ ਦੇ ਉੱਤੇ ਬਹੁਤ ਗਾਣੇ ਨੇ ਨਾ, ਕਿ ਤੁਸੀਂ ਕਦੀ ਸੋਚਿਆ ਕਿ ਆਸਟ੍ਰੇਲੀਆ ਦੀ ਕਿਸਾਨੀ ਨੂੰ ਲੈ ਕੇ ਵੀ ਕੋਈ ਮੈਂ ਪੰਜਾਬੀ 'ਚ ਗਾਣਾ ਕੱਢਦਾ?
6: ਹਾਂਜੀ, ਦੇਖੋ ਇਹ ਬੰਦੇ ਦੀ ਸਕਿੱਲ ਵੀ ਹੋਣਾ ਚਾਹੀਦਾ, ਕੱਢਣ ਨੂੰ ਤਾਂ ਬਹੁਤ ਜੀ ਕਰਦਾ, ਪਰ ਹੁਣ ਆਪਣੇ ਅੰਦਰ ਕੋਈ ਸਕਿੱਲ ਹੋਊਗਾ ਉੱਦਾਂ ਦਾ ਉਹ ਕੱਢ ਸਕਦਾ ਜੀ। ਪਰ ਬਿਲਕੁਲ ਸਹੀ ਗੱਲ ਹੈ, ਆਉਣ ਵਾਲੇ ਟਾਈਮ 'ਚ ਨਵੇਂ ਮੁੰਡੇ ਆਪਣੇ ਜੋ ਸਾਡੇ ਅੱਗੇ ਧੀਆਂ ਪੁੱਤ ਆ ਉਹ ਕੱਢਣਗੇ ਗਾਣੇ ਜੀ, ਇਹ ਤਾਂ ਆਪਣੇ ਹੋਣਗੇ।
5: ਸੋ ਤੁਹਾਡੀ ਆਉਣ ਵਾਲੀ ਜਨਰੇਸ਼ਨ ਵੀ ਉਹਨਾਂ ਦਾ ਇੰਟਰਸਟ ਹੈ ਫਾਰਮਿੰਗ ਦੇ ਵਿੱਚ?
6: ਹਾਂਜੀ, ਜਦੋਂ ਦਿਨ ਆਪਣਾ ਇਹ ਕੰਮ ਹੈ ਉਹਨਾਂ ਨਾਲ ਕੰਮ ਲਾਈਦਾ, ਬਿਲਕੁਲ ਉਹਨਾਂ ਦਾ ਇੰਟਰਸਟ ਹੈ, ਮੈਂ ਦਿਲੋਂ ਵੀ ਚਾਹੁੰਦਾ ਕਿ ਉਹ ਇਸੇ ਕੰਮ ਨਾਲ ਜੁੜਨ ਜੀ।
5: ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਗੁਰਜਿੰਦਰ ਜੀ ਇਹਨਾਂ ਸਾਰੀਆਂ ਗੱਲਾਂ ਵਾਸਤੇ ਅਤੇ ਜਾਣਕਾਰੀ ਵਾਸਤੇ। ਆਈ ਹੋਪ ਕਿ ਸਾਡੇ ਸਰੋਤਿਆਂ ਨੂੰ ਜਾਣਕਾਰੀ ਲਾਹੇਵੰਦ ਲੱਗੀ ਹੋਵੇਗੀ, ਔਰ ਇੱਦਾਂ ਹੀ ਉਗਾਉਂਦੇ ਰਹੋ ਜੀ, ਔਰ ਸਾਡੇ ਤੱਕ ਪਹੁੰਚਾਉਂਦੇ ਰਹੋ, ਔਰ ਅਸੀਂ ਖਾਂਦੇ ਰਹੀਏ ਜੀ। ਧੰਨਵਾਦ।
6: ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਅਤੇ ਸਾਡੇ ਸ਼ਹਿਰ ਸਾਡੀ ਨਾਲ ਗੱਲਬਾਤ ਕਰਨ ਲਈ। SBS ਦਾ ਬਹੁਤ ਧੰਨਵਾਦ ਜੀ, ਅਤੇ ਵੈਲਕਮ, ਫਿਰ ਆਉਂਦੇ ਰਹੋ। ਧੰਨਵਾਦ ਜੀ।
5: ਜੀ ਬਿਲਕੁਲ ਜੀ, ਨਿਊ ਚੰਡੀਗੜ੍ਹ ਫਾਰਮ ਦੇ ਗੁਰਿੰਦਰ ਸਿੰਘ ਜੀ ਦੇ ਨਾਲ ਇਹ ਖਾਸ ਗੱਲਬਾਤ ਸੀ, ਆਸ ਕਰਦੇ ਹਾਂ ਕਿ ਚੰਗੀ ਲੱਗੀ ਹੋਵੇਗੀ। ਔਰ ਮੈਨੂੰ ਹੁਣ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ ਸ਼ੈਪਟਨ ਤੋਂ, ਅਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਸੋ ਕਿਵੇਂ ਲੱਗੀ ਜੀ ਇਹ ਗੱਲਬਾਤ, ਜ਼ਰੂਰ ਲਿਖ ਭੇਜਿਓ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ, ਤੁਸੀਂ ਇਨਬੋਕਸ ਦੇ ਵਿੱਚ ਜਾ ਕੇ ਸਾਨੂੰ ਆਪਣੇ ਰਿਪਲਾਈ ਜੋ ਨੇ ਉਹ ਭੇਜ ਸਕਦੇ ਹੋ। ਸੋ ਸਮਾਂ ਹੋ ਚੁੱਕਾ ਹੈ ਜੀ ਹੁਣ ਇਜਾਜ਼ਤ ਲੈਣ ਦਾ, ਕਰੋ ਇੰਜੋਏ ਜਾਂਦੇ ਆਉਂਦੇ ਇਹ ਕਮਾਲ ਦਾ ਗਾਣਾ ਸੁਰਜੀਤ ਬਿੰਦਰਖੀਆ ਸਾਹਿਬ ਦੀ ਆਵਾਜ਼ ਦੇ ਵਿੱਚ। ਮੈਨੂੰ ਇਹ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ, ਸੁਣਦੇ ਰਹੋ SBS।

0: SBS South Asian।
1: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ Facebook ਪੇਜ ਉੱਤੇ ਜਾਰੀ ਰੱਖੋ। ਸਾਡੇ Facebook ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ Facebook ਤੇ।
2: It feels good to be in control, no matter what. Keep your business connected with Invincible Wi-Fi from Spectrum Business, the fully integrated Wi-Fi 7, 5G, and 8-hour battery backup solution. Keep connected, keep working, and keep security systems running reliably. Be in control. Be Invincible. Invincible Wi-Fi from Spectrum Business. Visit spectrum.com/beinvincible to learn more. Restrictions apply. Services not available in all areas.
3: On SBS South Asian.